0: ਸਹੀ ਗੱਲ ਬਾਤ
1: ਮੈਂ ਜੀ ਉਹ ਜੇ ਹੈ ਆਚ ਮੈਂ ਕੀ ਪਿਆ ਉਹ ਜੇ ਹੈ ਆਚ ਮੈਂ ਕੀ ਪਿਆ ਦਿਲ ਚਵੇ ਥੀ ਵਰੀ ਵਰੀ ਮਾਂ ਬਿਹਣਾ ਹੈਲੋ ਅਸਲਾ ਅਲੈਕੁਮ ਬਾਬਰ ਭਾਈ ਮੈਂ ਅਬਦੁਲ ਕਯੂਮ ਮੰਗੀ ਫਰੋਮ ਪੀਰਸਾ
0: यार वाह वाह यार वाह वाह वाह जो माशाल्लाह सुरीलो आवाज है तां जो अड़ो सुठो गानो गायो यार अब्दुल कयूम मंगी अड़ी त सफा इए दिलरी ठरी दी पई वाकी इन अच्छे गाने जी हमरा फरमाइश किया।

0: ਬਿਵਰ ਤੋ ਪੰਜੇ ਚਿਹਰੇ ਖੇ ਮੂਆ ਸੁਹਿਣੋ ਬਣਾਇਓ ਹਿਮੀ ਬੀਟੀ ਕਰੀਮਾ ਬਾਬਰ ਬਾਦ ਜੇਕਰੇ ਕੋਸ਼ਿਸ਼ ਕਜੋ ਤਾਂ ਅਹਿਮਦ ਮੁਗਲ ਜੀ ਆਵਾਜ਼ ਮੇ ਕਲਾ ਬੁਧ ਹਿਨ ਰਾਤ ਜੇ ਅੰਧਿਆਰੇ ਮਿਸਨਮ चैन गवाए वेठो हां।
1: चलो अदा ताजी वरी मेहरबानी प्रोग्राम में शामिल छा लख थोरा तो दोस्तों प्रोग्राम